ਕੱਪੜ ਰੂਪ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਸਗੋਂ ਕੀ ਮਨ ਪਾਉਣ ਦੇ ਰਾਹੇ ਭੀੜਾ ਗਜਾਵਣਾ ਨੰਗਾ ਦੋ ਜਗ ਚੱਲਿਆ ਤਾਂ

ਆਪੇ ਵੱਤੇ ਵਟਾਗੇ ਵਾਲਾ ਕੱਤਾ ਲੈ ਭਾਕਰ ਬਿਆ ਕਰ ਕਾਗਲ ਦਸਹਿਰਾ ਸੁਣ ਵੇਖੋ ਲੋਕਾਂ ਵੇੜਾ ਮਨ ਅੰਦਰ ਨਾ ਸੁਜਾਨ ਪੌੜੀ ਸਾਹਿਬ ਦਿਆ।

ਸਭ ਤੋਂ ਵੇਖਣ ਦੀ ਹੇਠ ਚਲਾਏਂਦਾ ਆਪੇ ਦੇਵ ਗਈ ਆਪੇ ਹੀ ਕਰਮ ਕਰਾਏਂਦਾ ਬੜੋ ਵੱਡਾ ਵੱਡ ਮੇਰੇ ਸਿਰੇ ਸਰਕੰਦੇ ਲਾਏਂਦਾ ਅਦਰੋਂ ਪੱਠੀ ਜੇਕਰ ਸੁਲਤਾਨਾ ਕਰਾਏਂਦਾ।

ਸੁਤ ਕਲੋਭ ਹੈ ਜੈ ਵਸੁਤ ਕੂੜ ਅੱਖੀ ਸੁਤ ਵੇਖਣਾ ਪਰ ਤ੍ਰੈ ਪਰਤਨ ਰੂ ਕੰਨੀ ਸੁਤ ਕੰਨ ਪੈ ਲੈ ਤੁਬਾਰੀ ਕਾਗੇ ਨਾਨਕ ਹੰਸਾਦਮੀ ਬਦ ਜੰਪੁਰ ਜਾਏ।

ਚਾਸੋ ਜਿੱਤ ਮੁਖ ਸਦਾ ਸਲਾਹੀਐ ਅਗਰਤੀ ਚਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ

ਕੱਢੀਏ ਕਿਤਾ ਕੋ ਆਪਣਾ ਕਹੀ ਲੇਖਾ ਸੰਧੀਏ ਜਾਂ ਰਹਿਣਾ ਨਾਈ ਐ ਚਗਤ ਕਾਇਤ ਕਰ ਮੰਡੀਏ ਬੰਦਾ ਕਿਸੇ ਨਾ ਆਖੀਏ ਬੜ ਖਰੇ ਹੋ ਬੁੱਝੀਏ ਪੁਰਖ ਨਾਲ ਨਾ ਲੁੱਝੀਏ ਪੁਰਖ ਨਾਲ ਨਾ ਲੁੱਝੀਏ।

ਵੇਖੇ ਕੀਤਾ ਆਪਣਾ ਦਰਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਿਆ ਸੀ ਸਭ ਕੋ ਆਈ ਵਾਰੀ ਹੈ ਜਿਸਕੇ ਜੀਰ ਪੁਰਾਣ ਹੈ ਕਿਸੇ ਮਨ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ।

0: ਸੁੱਖ ਪਾਈ ਉਸ ਤੋਂ ਸਹਿਸ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾਕਾ ਉਦਰੀ ਕਿਉਂ ਘਾਲੀਐ ਬੰਦਾ ਮੂਲ ਨਾ ਕੀਚੇ ਦਿਲ ਮਿਲ ਰਿਹਾਲੀਐ ਜੋ ਸਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੀ ਉੱਪਰ ਘਾਲੀਐ ਪਿਛਲਾ ਹੀ ਉੱਪਰ ਘਾਲੀਐ
1: ਜਿਨ ਗੁਰਮੁਖ ਨਾਮ ਤੇ ਆਇਆ ਤਿਨ ਫਿਰ

ਕਸਮੇ ਕਰੇ ਬਰਾਬਰ ਜੱਟ ਅੰਦਰ ਪਾਏ ਜੋ ਗੋਇ ਅਗਲਾ ਮਾ ਮੂੰਹ ਪਾਣਾ ਖਾਏ ਖਾਣ ਦਸਕਈਆ ਸਾਬਾਸ ਨਾਨਕ ਚੱਲੇ ਨਾਲ ਕਸਮ।

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ, ਸ੍ਰੀ ਭਗਉਤੀ ਜੀ।

निर्भव

ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟਿੰਦਰਿੰਦਰਾਣ ਸਹਾਣ ਗਣਿਜੈ।

Sarvanam Pathakavana Karmanam

ਗੁਰ ਸੇਵੀਐ ਅਹਨਿਸ ਸਹਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ।

ਸੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਤਿਰਸ਼ਾਹ ਦੈਸ਼ਾ

ਇਸ ਭਾਵੈ ਤਾਂ ਮੇਲ ਲਏ ਭਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ।

ਨਿਹਚਲ ਪਾਇਆ ਥਾਓ।

ਜਿਨ੍ਹਾਂ ਪ੍ਰੀਤ ਨਾ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਭਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋਂ ਨਿਅੰਗ ਅਪਾਰ।

ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰ

ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ।

ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖਿ ਥੱਕੇ ਕੀਮਤ ਨਹੀਂ ਪਾਈ ਜੇ ਸਭ

ਕਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦਿ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ।

ਸਾਵਤਿ ਆਵਹਿ ਸਾਵਤਿ ਆਵਹਿ ਤੁਧ ਜੀ ਹਰ ਸੱਚੇ ਸਿਰ ਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰਿ ਧਿਆਵਹੁ ਸੰਤਹੁ ਜੀ।

तुद आपे भावै सोई वरतै जी तू आपे करह सोई तुद आपे सृष्ट।

ਪਿਆਸਾ ਤੁਮ ਹੈ ਸ਼ਾੜ ਕੋਈ ਅਵਰ ਨ ਧਿਆਉ ਜੋ ਵਰ ਚਾਹਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚਉਨ ਚਉਨ ਸਤਰੁ।

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਨੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰ ਤੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ।

ਸਭ ਸੁਖਾ ਮੈਂ ਭਾਲਿਆ ਹਰ ਜੇ ਵੱਡ ਨਾ ਕੋਈ ਗੁਰਪੂਰੇ ਤੇ ਪਾਈਐ

ਸਾ ਇਹੋ ਕੀ ਜੈ ਦਾਨਾ ਰਹਾਉ ਭਾਗਠ ਸੱਚਾ ਸੋਇ ਹੈ ਜਿਸ

ਵਾਹਿਗੁਰੂ ਜੀ ਕੀ ਫਤਿਹ। ਮਸਤਕ ਰੱਖਿਆ ਪਾਰ ਮਸਤਕ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਤਨ ਚਨ ਰੱਖਿਆ ਜੀ ਸਰਵ ਰੱਖਿਆ ਚੱਲ ਹੈ ਜੀ ਭਗਤ ਬਸ਼ਰ ਅਨਾਥ ਨਾਥੇ ਸਰ ਨਾਨਕ ਗੁਲਾਬਲ ਮਹੱਲਾ ਪੰਜਵਾਂ ਸਾਥੀ ਵਾਹ ਨਾ ਲੱਗਈ ਪਾਰ ਦਿਨ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਪਾਈ ਗੁਰਪੂੜਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦੀ ਆਏ ਕਾਲ ਲਾਈ ਰਹਾਉ ਰਾਖ ਲੀਏ ਤਨ ਰੱਖਣ ਹਾਰ ਸਭਿਆਦ ਮਿਟਾਈ ਬਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੋਹਿਲਾ ਰਾ ਗੌਰੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਹਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜ ਮਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ।

ਸਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਾ ਸੀਸੜੀਆਂ ਜੋ ਵੈ ਸਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਾਨਾ ਸਦਨ ਹਾਰੈ ਸਿਮਰੀਐ ਨਾਨਕ ਸੇ ਦੇ ਆਵਨ ਰਾਗਾਸਾ ਮਹੱਲਾ ਪਹਿਲਾ।

ਬਾਬਾ ਜੈ ਕਰ ਕਰਕੇ ਕੀਰਤ ਹੋਏ ਤੋ ਘਰ ਰਾਖ ਬੜਾਈ ਕੋਇ ਰਹਾਉ ਇਸ ਵੇ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜੇ ਪੁਰਖ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲੇ ਆਣ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਜੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਕਾਸ਼ ਸ਼ਬਦ ਜੰਤ ਤੇਰੀ ਰਹਾਉ ਸਹਸਤਵ ਨੈਣ ਨਨ ਨੈਣ ਹੈ ਕੋਹੇ ਕੋ ਸਹਿਸ ਪਾਦ ਵਿਮਲ ਨਨ ਏਕ ਪਾਦ ਗੰਧ ਵੇਨ ਸਹਿਸ ਤਾਪ ਗੰਧ ਚਲ ਮੋਹੀ ਕਾਮੈ ਜੋਤ ਜੋਤ ਹੈ ਸੋਏ ਤੈ ਚਾਨਣ ਸਮੈ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਾਬਲ ਮੁਕਰੰਦ ਲੋਭਤ ਮਨੋਵੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਕੋਹੇ ਜਾਤੇ ਤੇਰੇ ਨਾਏ ਵਾਸਾ ਰਾਹ ਗੌੜੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਰਿਆ ਮਿਲ ਸਾਧੂ ਖੰਡਲ ਖੰਡਾ ਹੈ

ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

Even

0: हेलो जी सनी जी
1: Thank you.

Hadi canım.

ಕಡೆ ಜಮ್ಮ ಕಡೆ

one.

Thank you.

0: அன்னைக்கு வந்து சம்பளம் சீடு
1: and color.

Thank you.

거기 축하하게 돼. 좀 전진.

Bye.

0: ਜਾਈ ਕੋ ਨਾ
1: ਆ ਕਿਹੜੀ ਆ
0: ਕਿਹੜੀ
1: ਆ ਜਿਹੜੀ ਤੇਰੇ ਹੱਥ ਜਾਈ ਕੋ
0: ਆ
1: ਆ ਆ ਆ ਇਹ ਹੁਣ

ਨਾਨਕ ਦਾ

0: ਕਰਦੇ ਚੰਗੀ ਤਰ੍ਹਾਂ ਸਾਰੀ ਨੂੰ ਕਰਨੀ ਆ ਕਾਫੀ ਇਕੱਠੀ ਹੋ ਜਾਣੀ ਕੀ ਗੱਲੀ
1: ਨਵੀਆਂ ਕਰ

ਲੰਬੀ ਆ ਨਾ ਥੋੜੀ ਜਿਹੀ।

0: ਹੈ ਨਾ
1: ਕੋਈ
2: ਆਪ ਜੀ ਦਾ।

ਛੇਤੀ ਕਰੋ।

ਨਹੀਂ ਮੈਂ ਰਲ ਨਾ ਜਾਣ ਕੇ ਨੰਬਰ ਲਿਖਿਆ ਇੱਥੇ।

Gracias.

Yeah.

Oh,

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾ

0: ਘੜੀਆਂ ਸਭ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੂਸਿਆ ਗਿਆਨ ਵਿਹੂਨੀ ਖਾਏ ਗਿਆ ਚਮਕਾਲ ਮਹੱਲਾ ਪਹਿਲਾ
1: ਵੰਚਲੇ ਨੱਚਣ ਗੁਰ ਪੈਰ ਖਲਾਇਨ ਫੇਰਨ ਸਿਰ ਉਡੁੜਰਾਵਾ ਝਟੈ ਪਾਏ ਵੇਖੈ ਲੋ ਕਾਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੈ ਧਰਤੀ ਨਾਲ

ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈਣ ਨਾ ਸਾ ਸੂਏ ਚਾੜ ਪੁਆਈਏ ਜੰਤ ਨਾਨਕ ਪਾਉਂਦਿਆ ਗਣਤ ਨਾਨਤ ਮੰਦਰ ਮੰਦ ਪੁਆਏ ਸੋਏ ਪਾਇਆ ਕਿਤਨ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸਿਰੋਏ ਉੱਡਣਾ ਜਾਈ ਸਿਗ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ

ਜਾਈ ਹੈ ਜੀਉ ਪਿੰਡ ਸਭ ਤੇ ਸਦਾ ਦੇਖਾ ਜੈ ਆਖ ਗਵਾਈ ਹੈ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈ ਹੈ ਜੇ ਜਰਵਾਣਾ ਪਰ ਹੈ ਜਰਵੇਸ ਕਰੇਂਦੀ ਆਈ ਹੈ ਕੋ ਰਹਿਣਾ ਭਰੀਐ ਪਾਈ ਹੈ ਕੋ ਰਹਿਣਾ।

ਕੋੜੀ ਸੱਚਾ ਸਾਹਿਬ ਇੱਕ ਦਿਨ ਸੋ ਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ ਦਾ ਦਿਨ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿਰਦਾ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

ਸਰਤਾਂ ਪ੍ਰਜਾਣੀਆਂ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕਿ ਕਿਸ ਪੁੰਨਦਾਨ ਕਰੇ ਸੱਚ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਰੱਖ ਤੇ ਆਈ ਹੈ। ਪਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ। ਜੇ ਹੋਇਆ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਮਤ ਥੋੜ੍ਹੀ ਸੇਵ ਗਵਾਈ ਹੈ ਮਤ ਥੋੜ੍ਹੀ।

ਦਸ ਜਮ ਦਸ ਭਾਕੇ ਜਨਮ ਤਾਂ ਇਹ ਸਕਿਆ ਕਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਤੋਈ ਨਾਮ ਭਗਤ ਭਵ ਜਲ ਹਰਨ ਗੁਰ ਅਮਰ।

0: ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜਿਹ ਨਾਮ ਸਮਾ ਦਿਓ ਹਰ ਸੋਗ ਸਮ ਤਰ ਸਹਾਰੇ ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਤੋਈ ਨਾਮ ਪਦਾਰਥ ਅਮਰ ਗੁਰ ਤੁਸ ਕਿਉ ਕਰਤਾਰ ਤੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤਿਸਪੁਰੋ ਨੀਲ ਬਲਵੰਤ ਸੰਗਤ ਭਾਏ ਸਗਨ
2: ਸਤਿਸਪੁਰੋ।

ਸਹਿਗਤ ਗਮ ਜਾਣੀ ਕੁੱਲ ਸਮੂਹ ਸਮੁੰਦਰੇ ਪਾਇਓ ਨਾਮ ਨਿਵਾਸ ਨਿਕਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਕਾਸ਼ ਨਿਕਥ ਜਨਮ ਕਾ ਲੁਚਰੇ ਗੁਰ ਪਰਸ

0: ਸਤ ਗੁਰ ਤਿਲਕ ਸਰਬ ਇਛ ਤਿਨ ਪਾਇਓ।
1: ਚਰਨ ਤਪਰ ਸਿੱਕੇ ਅਥ ਚਰਨ ਗੁਰ ਅਮਰ ਪਵਨ ਰੈ

ਕਹੀਓ ਜਿਤ ਹੀ ਬਸਾ ਗੁਰ ਅਮਰਦਾਸ ਨਿਜ ਜਗਤ ਪਿਤ ਲਿਖਿਆ ਦੋ ਸਿਰ ਜਾਲ ਭਰੈ ਦੋ ਸਿਰ ਨਿਵੈ।

0: ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ

ਕਨ ਹਰ ਬੂੰਦ ਬਸੋ ਰੋ ਮਾਵਲ ਉਸਮ ਬਸੰਤ ਗਨੰਤ ਨ ਆਵੈ ਭਰਾਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਚੰਦ ਪਲ।

ਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਮਾਨਿਆਵੈ। ਸਤਿਯੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ।

ਔਰ ਅਮਰਦਾਸ ਪਰਸ ਹੈ ਉਹਮ ਪਾਤਕ ਬੈ ਨਾਸਾ ਹੈ ਗੁਰ ਅਮਰਦਾਸ ਪਰਸ ਹੈ ਸਿੱਧ ਸਾਧਕ ਆਸਾਸਾ ਹੈ ਗੁਰ ਅਮਰਦਾਸ ਪਰਸ ਹੈ ਧਿਆਨ ਲਹੀਏ ਪਹੁ ਮੁਕ ਹੈ ਗੁਰ ਅਮਰਦਾਸ ਪਰਸ ਹੈ ਭਉ ਲਪੇ ਗੋ ਚੁੱਕ ਹੈ ਇੱਕ ਬਿਨ ਤੋਂ ਗੁਣ ਜਾ

ਸੰਬੰਧੀ ਨੂਰ ਸੋਹੋ ਕੁਰਸੋ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹ

ਤਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ।

ਹੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭਿੜਿਆ ਗਿਆ ਜਾਵਣਾ ਚੰਗਾ ਦੋ ਜਗ ਚਾਲਿਆ ਤਾਂ ਦਿਸਿਆ